ਉਹ ਢੋਲ ਸਜਣਾ ਮੇਰੀ ਗਲੀਆ ਤੇਰੀ ਮਿਹਰਬਾਨੀ। ਜੀ ਹਾਂ, ਬੇਹੱਦ ਹੀ ਖੂਬਸੂਰਤ ਗੀਤ ਹਮਾਰੇ ਸ਼੍ਰੋਤਾਓਂ ਕੀ ਪਸੰਦ ਪਰ ਹਮਨੇ ਆਪਕੋ ਸੁਣਵਾਇਆ। ਕਾਰਜਕ੍ਰਮ ਪਸੰਦ ਆਪਕੀ ਮੇਂ, ਔਰ ਆਪਕੋ ਬਤਾ ਦੇ ਕਿ ਮਰਿਆਦਾ ਫਿਲਮ ਆਈ ਥੀ 1971 ਮੇਂ, ਔਰ ਬੇਹੱਦ ਹੀ ਚਰਚਿਤ ਫਿਲਮ ਰਹੀ ਹੈ, ਔਰ ਇਸਕਾ ਨਿਰਮਾਣ ਔਰ ਨਿਰਦੇਸ਼ਨ ਕੀਆ ਥਾ ਅਰਵਿੰਦ ਸੇਨ ਨੇ। ਮੁੱਖ ਕਲਾਕਾਰੋਂ ਮੇਂ ਰਾਜੇਸ਼ ਖੰਨਾ, ਰਾਜਕੁਮਾਰ ਔਰ ਮਾਲਾ ਸਿਨਹਾ ਥੇ। ਪ੍ਰਾਣ ਨੇ ਵੀ ਇਸ ਮੇਂ ਇੱਕ ਬੇਹੱਦ ਹੀ ਖੂਬਸੂਰਤ ਭੂਮਿਕਾ ਅਦਾ ਕੀ ਥੀ। ਤੋ 1971 ਕੀ ਇਹ ਬੇਹੱਦ ਹੀ ਚਰਚਿਤ ਸੰਗੀਤਮੇ ਫਿਲਮ ਰਹੀ, ਔਰ ਗੀਤਕਾਰ ਥੇ ਆਨੰਦ ਬਖਸ਼ੀ, ਸੰਗੀਤ ਥਾ ਕਲਿਆਣ ਜੀ ਆਨੰਦ ਜੀ ਕਾ। ਤੋ ਬੇਹੱਦ ਹੀ ਖੂਬਸੂਰਤ ਗੀਤ ਹਮਾਰੇ ਸ਼੍ਰੋਤਾਓਂ ਕੀ ਪਸੰਦ ਪਰ ਹਮਨੇ ਆਪਕੋ ਸੁਣਵਾਇਆ। ਔਰ ਇਸੀ ਤਰ੍ਹਾਂ ਕਾ ਇੱਕ ਔਰ ਖੂਬਸੂਰਤ ਗੀਤ ਕੀ ਫਰਮਾਇਸ਼ ਆਈ ਹੈ। ਜੀ ਹਾਂ, ਆਈ ਮਿਲਨ ਕੀ ਬੇਲਾ, ਇਸ ਫਿਲਮ ਕੇ ਇਸੀ ਟਾਈਟਲ ਗੀਤ ਕੇ ਲੀਏ। ਜੀ ਹਾਂ, ਆਪ ਸਭ ਹੈ ਤੇਲੰਗਾਨਾ ਭੋਂਗੀਰ ਵਿਦਿਆਨਗਰ ਸੇ ਮੁਹੰਮਦ ਬੁਰਹਾਨੋਉਦ੍ਦੀਨ, ਯੂਸੁਫੋਉਦ੍ਦੀਨ, ਪ੍ਰੀਤੀ ਸੁਰੇਸ਼, ਮ੍ਰਿਤਿਆਲੂ ਬਾਬੂ, ਅਜੀਜ਼ ਭਾਈ ਔਰ ਅਬਦੁਲ ਬਾਬਾ ਅਨਜਾਨਾ। ਤੋ ਆਪ ਸਭੀ ਸ਼੍ਰੋਤਾਓਂ ਕੋ ਜ਼ਰੂਰ ਸੁਣਵਾਏਂਗੇ ਆਪਕੋ ਆਪਕੀ ਪਸੰਦ ਕਾ ਗੀਤ। ਔਰ ਆਪ ਹੈ ਛਤਰਪਤੀ ਸੰਭਾਜੀ ਨਗਰ ਸੇ ਰਾਜੇਸ਼ ਸਾਬਲੇ ਪਾਟਿਲ, ਰਾਜਦੀਪ ਰਾਜੇਸ਼, ਰਾਸ਼ੀ ਰਾਜੇਸ਼ ਔਰ ਸ਼ੀਤਲ ਰਾਜੇਸ਼। ਫੁਟਾਨੀ ਚੌਕ ਨਰਹਨ ਸਟੇਟ ਸੇ ਹੈ ਭਾਈ ਫਟਫਟੀਆ ਝਾ, ਉਦੈਕਾਂਤ ਠਾਕੁਰ, ਅਮਨ ਪਰਾਸਰ, ਲਲਨ ਮਿਸ਼ਰਾ, ਬੇਬੀ ਆਰਾਧਿਆ ਔਰ ਲੱਲੂ ਪੰਡਿਤ। ਤੋ ਚਲੀਏ ਆਪ ਸਭੀ ਕੋ ਸੁਣਵਾਤੇ ਹੈ ਯੇ ਮਿਲੀ ਜੁਲੀ ਫਰਮਾਇਸ਼ ਵਾਲਾ ਗੀਤ। ਜੀ ਹਾਂ, ਆਈ ਮਿਲਨ ਕੀ ਬੇਲਾ, ਇਸ